ਲੈਸਕ ਲੈਸੂ ਖੇਨਾ ਬਲੇ ਰੰਗ ਕਿਆਨਾ ਫੁਗਾਇਨ ਲੈਸਾ ਤਮਨੀਬਾ ਲੈਕੋਲ ਗਾ ਪੰਖਮਨੀ ਆਕਾਸ਼ਬਾਨੀ ਇੰਫਾਲ ਗੀ ਐਫ ਐਮ ਸੰਗਾਈ ਚੈਨਲ ਚੈਨਲ ਇਸ ਤੇ ਦੋਮ ਨਾ ਮਖਲ ਮਤਲ ਗੀ ਥੋਰਮ ਸਿੰਘ ਲੇਪਤਨਾ ਤਾਬੀਰੀ ਲੇਪਤਨਾ ਤਾਬੀਓ ਹੌਜੀ ਹਮੁਕ ਪੁੰਫਮ ਮਸਦਾ ਦੋਮ ਗੀ ਤਮਕ ਪੂਦਨਾ ਲਕਜ਼ਰੀ ਤੋਂਗਾਂ ਤੋਂਗਾਂ ਬਾ ਮਣੀਪੁਰੀ ਫਿਲਮ ਸਿੰਘ ਦੇ ਲੋਕ ਚਬਾ ਫਿਲਮ ਇਸੇ ਸਿੰਘ ਮਥੰਗ ਮਥੰਗ ਹੋਇਨਾ ਖਦੋਲ ਗਿਆਨ ਬਤਲੇ ਜਰੇ Love, love. Film is the key. Dinesh na sakpa. Nongmai team. SK Nongmai team na sereng ba madi. Okyan amaksam na serang bisay. Kudol tamjari taminasi.